0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ ਅਤੇ ਰੇਡੀਓ ਹੈਂਡਬੋਲ।
1: Tutta la musica che ascoltiamo è libera da diritti ed è però frutto di lavoro di artisti del suono che vogliamo ringraziare per darci compagnia e colorare le notizie di Pallamano. Grazie a tutti voi per il prezioso contributo. Grazie e buon viaggio nella musica di Radio Handball.
2: Radiohandball.it

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ
1: radiohandball.it, prove tecniche di trasmissione.

0: benvenuta online, Avellino.
1: Questa è RH.it.
2: ਸਸੀ ਗੱਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬਾਲ ਇਟਲੀ ਤੋਂ ਪਹਿਲਾ ਰੇਡੀਓ ਜਿਹੜਾ ਹੈਂਡਬਾਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ ਸਸੀ ਗੱਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬਾਲ

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ
1: radiohandball.it presto on air con musica e pallamano 24/24. Stai ascoltando rh.it.